0: ਜੇ ਲੱਸੀ ਦੇ ਸਾਗ ਤੇ ਪਤਾ ਕਿਆ ਕਿਆ ਪੈਣਾ, ਮੂਲੀਆਂ ਗਾਂਦਲਾਂ ਨੇ ਪੱਤੇ ਪੈਣੇ ਨੇ, ਗਾਜਰ ਨੇ ਪੱਤੇ, ਤੇ ਮੇਥੀ, ਫਿਰ ਤੁਸੀਂ ਕਿਹਾ ਨੇ ਸੋਏ, ਪਾਲਕ, ਧਨੀਆ, ਬਾਥੂ, ਇਹ ਚੀਜ਼ਾਂ ਪੈਣੀਆਂ ਸੀ। ਤੇ ਇਹ ਦੱਸ ਮੈਂ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਪਹਿਲਾਂ ਪਾਣੀ ਪਾ ਕੇ ਗਾਲਣੇ ਨੇ ਸਾਰੀਆਂ ਪੱਤੇ ਇਹਨਾਂ ਨੇ, ਇਹ ਲਸਣ ਦੇ ਪੱਤੇ ਵੀ ਉਹ ਵੀ ਪੈਣੀਆਂ ਵਿੱਚ, ਉਹਨਾਂ ਸਾਰਿਆਂ 'ਚ ਪਹਿਲਾਂ ਪਾਣੀਆਂ 'ਚ ਗਾਲਣੇ, ਜਿਸ ਵੇਲੇ ਚੰਗਾ ਗਲਣਾ ਉਸ ਚੰਗਾ ਮਲ ਜਲ ਕੇ ਨਾ, ਫਿਰ ਉਸਨੇ ਲੱਸੀ ਪਾਉਣੀ ਤੇ ਫਿਰ ਉਹ ਖੱਪਣੀ ਲੱਸੀ, ਬਾਜਰੇ ਨੂੰ ਜਾਣੇ ਪਹਿਲਾਂ ਹੀ ਨਾਲ ਬਾ ਛੱਡਣੇ, ਜਿਸ ਵੇਲੇ ਉਸ ਗਾਲਣੇ ਪਾਣੀਆਂ 'ਚ, ਫਿਰ ਉਹ ਅੱਗ ਜਿਹੜੀ ਆ ਸਹਿ ਨਾਲ ਠੰਡਾ ਨਾ ਹੋਵੇ ਸਾਗ, ਤੇ ਫਿਰ ਤਾਂ ਸਹੀ ਗੱਲਾਂ, ਤੇ ਫਿਰ ਉਸ ਚੰਗਾ ਮਲ ਜਲ ਕੇ ਫਿਰ ਉਸਨੇ ਵਿੱਚ ਲੱਸੀ ਪਾਉਣੀ ਤੇ ਫਿਰ ਉਹ ਚੰਗੀ ਖੱਪਣੀ 'ਚ ਫਿਰ ਉਹ ਸਾਗ ਤਿਆਰ ਹੋਣਾ, ਤੇ ਬਹੁਤ ਮਜ਼ੇ ਨਾਲ ਸਾਗ ਹੋਣਾ, ਪਰਾਠੇ ਨਾਲ ਵੀ ਖਾਣ ਹੋਣਾ, ਨਾਸ਼ਤੇ 'ਚ ਬਹੁਤ ਮਜ਼ਾ ਕਰਨਾ ਪਰਾਠੇ ਨਾਲ, ਤੇ ਮਕਈ ਦੀ ਰੋਟੀ ਨਾਲ ਵੀ ਲੋਕ ਖਾਣੇ, ਬਾਜਰੇ ਦੀ ਰੋਟੀ ਨਾਲ ਵੀ ਖਾਣੇ, ਤੇ ਇਸ ਤਰ੍ਹਾਂ ਹੀ ਪੱਕਣਾ।
1: ਇੱਕ ਪਲ ਕੀ ਲਾਪਰਵਾਹੀ, ਆਪਕੀ ਲਾਪਰਵਾਹੀ ਕਿਸੀ ਕੇ ਖੌਬੋਂ ਕੋ ਹਮੇਸ਼ਾ ਕੇ ਲੀਏ ਅਧੂਰਾ ਛੋੜ ਸਕਤੀ ਹੈ। Focus on the road. Wear your seatbelt. Don't use mobile phones while driving. Drive responsibly. Ghar par aapka koi intezar kar raha hai.
2: Just because I'm a driver doesn't mean I can see you.
3: Just because you're at the speed limit doesn't mean you're not dangerous.
4: Just because you're in a rush doesn't mean you can ignore the crossing.
5: Just because you're driving doesn't take away my right of way.
6: Just because it seems clear doesn't mean you shouldn't stop.
7: Just because you are surrounded by metal doesn't mean I'm not flesh and blood.
8: Just because you're nearly home doesn't mean you are.
9: One in every five road deaths is a pedestrian. Just because you use the road doesn't mean you own it. Respect everyone's journey.
10: At South Hampshire College Group, we're creating better futures. Build real-world skills, gain valuable experience, and go further with industry expert teachers and outstanding facilities. Our full-time, part-time, and degree-level courses and apprenticeships will help you achieve your career goals. Across our Southampton, Eastleigh, and Fareham colleges, there's a course that's right for you. Discover more at our upcoming open events. For details, search South Hampshire College Group.
11: Don't stop, never give up. Hold your head high and reach the top.
12: Hours FM. 99.8. Hours FM.

0: Awaz FM local radio. Communities making waves, turning the tide on isolation.
1: اپنے کاروبار کو کامیابی کی بلندیوں پر لے جانے کے لیے ایڈورٹائز کیجیے آپ اپنے آواز ایف ایم پر. لائیو نشریات کے علاوہ آواز سنا جا رہا ہے انٹرنیٹ پر دنیا بھر میں. اسپانسر کیجیے اذان یا پھر رنگا رنگ پنجابی اردو پشتو یا ہندی پروگرامز آواز ریڈیو پر اور پہنچائیے دنیا کے کونے کونے میں آپ اپنی آواز. آواز ایف ایم کے ساتھ.
2: You're listening to Awaz FM 99.8 megahertz in your car, in your kitchen, on your AI device, on DAB and on the internet. Awaz FM on 99.8.
3: Thanks for tuning in to your local community radio station. We're one of 250 similar stations across the UK, each one serving a specific area every day of the year. And when you advertise your business on community radio, you're talking to people round here. And your money stays round here too, helping us to continue broadcasting. Find out more through the radio station website and keep listening to hear more of what makes us unique. Community radio, we're all about here.
4: ਮੂਲੀਆਂ ਗਾਂਦਲਾਂ ਨੇ ਪੱਤੇ ਪੈਣੇ ਨੇ, ਗਾਜਰ ਨੇ ਪੱਤੇ, ਮੇਥੀ, ਫਿਰ ਅਸੀਂ ਕਿਹਾ ਆਪਣੇ ਸੋਏ, ਪਾਲਕ, ਧਨੀਆ, ਬਾਥੂ, ਇਹ ਚੀਜ਼ਾਂ ਪੈਣੀਆਂ ਸੀ. ਤੇ ਇਹ ਦੱਸ ਮੈਂ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਪਹਿਲਾਂ ਪਾਣੀ ਪਾ ਕੇ ਗਾਲਣੇ ਨੇ ਸਾਰੀਆਂ ਜਿਹੜੀਆਂ ਪੱਤੇ ਇਹਨਾਂ ਨੇ, ਇਹ ਲਸਣ ਦੇ ਪੱਤੇ ਵੀ ਉਹ ਵੀ ਪੈਣੀਆਂ ਵਿੱਚ ਉਹਨਾਂ ਸਾਰਿਆਂ 'ਚ ਪਹਿਲਾਂ ਪਾਣੀਆਂ 'ਚ ਗਾਲਣੇ, ਜਿਸ ਵੇਲੇ ਚੰਗਾ ਗਲਣਾ ਉਸ ਚੰਗਾ ਮਲ ਜਲ ਕੇ ਨਾ, ਫਿਰ ਉਸਨੇ ਲੱਸੀ ਪਾਉਣੀ ਤੇ ਫਿਰ ਉਹ ਖੱਪਣੀ ਲੱਸੀ. ਬਾਜਰੇ ਨੂੰ ਜਾਣੇ ਪਹਿਲਾਂ ਹੀ ਨਾਲ ਬਾਹ ਛੱਡਣੇ, ਜਿਸ ਵੇਲੇ ਉਸ ਗਾਲਣੇ ਪਾਣੀਆਂ 'ਚ, ਫਿਰ ਉਹ ਅੱਗ ਜਿਹੜੀ ਆ ਉਹ ਸਹਿ ਨਾ ਠੰਡਾ ਨਾ ਹੋਵੇ ਸਾਗ, ਤੇ ਫਿਰ ਤਾਂ ਸਹੀ ਗੱਲਾਂ. ਤੇ ਫਿਰ ਉਸ ਚੰਗਾ ਮਲ ਲੈ ਕੇ ਫਿਰ ਉਸਨੇ ਵਿੱਚ ਲੱਸੀ ਪਾਉਣੀ ਤੇ ਫਿਰ ਉਹ ਚੰਗੀ ਖੱਪਣੀ 'ਚ ਫਿਰ ਉਹ ਸਾਗ ਤਿਆਰ ਹੋਣਾ. ਤੇ ਬਹੁਤ ਮਜ਼ੇ ਨਾਲ ਸਾਗ ਹੋਣਾ, ਪਰਾਠੇ ਨਾਲ ਵੀ ਖਾਣ ਹੋਣਾ, ਨਾਸ਼ਤੇ 'ਚ ਬਹੁਤ ਮਜ਼ਾ ਕਰਨਾ ਪਰਾਠੇ ਨਾਲ, ਤੇ ਮਕਈ ਦੀ ਰੋਟੀ ਨਾਲ ਵੀ ਲੋਕ ਖਾਣੇ, ਬਾਜਰੇ ਦੀ ਰੋਟੀ ਨਾਲ ਵੀ ਖਾਣੇ, ਤੇ ਇਸ ਤਰ੍ਹਾਂ ਹੀ ਪਕੜਾਂ ਦੇਣਾ.